0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਹੋਣਗੇ ਰਜਿੰਦਰ ਕੁਮਾਰ ਵਿਆਲਾ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਪੰਜਾਬੀ ਗੀਤ। ਦੋਸਤੋ, ਅੱਜ ਵਿਸ਼ਵ ਹੈਪਾਟਾਈਟਸ ਦਿਵਸ ਹੈ। ਇਸ ਨੂੰ ਮਨਾਉਣ ਦਾ ਮਨੋਰਥ ਹੈਪਾਟਾਈਟਸ ਬਾਰੇ ਵਿਸ਼ਵ ਵਿਆਪੀ ਜਾਗਰੂਕਤਾ ਨੂੰ ਵਧਾਉਣਾ ਹੈ। ਲੋਕਾਂ ਨੂੰ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਜਿਸ ਨੂੰ ਹੈਪਾਟਾਈਟਸ ਏ, ਬੀ, ਸੀ, ਡੀ ਅਤੇ ਈ ਵਜੋਂ ਜਾਣਿਆ ਜਾਂਦਾ ਹੈ ਦੀ ਰੋਕਥਾਮ, ਨਿਦਾਨ ਅਤੇ ਇਲਾਜ ਸੰਬੰਧੀ ਉਤਸ਼ਾਹਿਤ ਕਰਨਾ ਵੀ ਅੱਜ ਦੀ ਲੋੜ ਹੈ। ਹੈਪਾਟਾਈਟਸ ਵਿਸ਼ਵ ਭਰ ਵਿੱਚ ਲੱਖਾਂ ਹੀ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਤੀਬਰ ਅਤੇ ਲੰਬੀ ਬਿਮਾਰੀ ਦਾ ਕਾਰਨ ਬਣਦਾ ਹੈ ਤੇ ਹਰ ਸਾਲ ਲਗਭਗ 13.5 ਲੱਖ ਲੋਕਾਂ ਦੀ ਜਾਨ ਵੀ ਲੈ ਲੈਂਦਾ ਹੈ। ਸੋ ਆਓ ਇਸ ਦਿਵਸ ਦੇ ਮੌਕੇ ਤੇ ਅਸੀਂ ਸਾਰੇ ਖੁਦ ਵੀ ਇਸ ਭਿਆਨਕ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੋਈਏ ਅਤੇ ਇਸ ਰੋਗ ਤੋਂ ਬਚਣ ਲਈ ਸਾਰਿਆਂ ਨੂੰ ਜਾਗਰੂਕ ਕਰੀਏ। ਦੋਸਤੋ, ਜਿਵੇਂ ਸਰੀਰ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਦੀ ਲੋੜ ਹੈ, ਉਸੇ ਤਰ੍ਹਾਂ ਹੀ ਮਨ ਨੂੰ ਸ਼ਾਂਤ ਕਰਨ ਵਾਸਤੇ ਸਾਹਿਤ ਅਤੇ ਕਲਾਵਾਂ ਵਧੇਰੇ ਕਾਰਗਰ ਸਿੱਧ ਹੁੰਦੀਆਂ ਨੇ। ਇਸ ਵਾਸਤੇ ਅੱਜ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਨੇ ਰਜਿੰਦਰ ਕੁਮਾਰ ਵਿਆਲਾ।
1: ਕਵਿਤਾਵਾਂ ਦੇ ਸਿਲਸਿਲੇ ਦੇ ਵਿੱਚ ਮੇਰੀ ਪਹਿਲੀ ਕਵਿਤਾ ਹੈ ਤੇਰਾ ਸੁਪਨਾ ਵੱਖਰਾ। ਕਦੀ ਕਿਹਾ ਸੀ ਉਸਨੇ, ਕਦੀ ਕਿਹਾ ਸੀ ਉਸਨੇ, ਤੇਰਾ ਜੀਵਨ ਯਾਤਰਾ ਵਿੱਚ ਓੜਨਾ ਵੱਖਰਾ, ਤੇਰਾ ਵਿਛਾਉਣਾ ਵੱਖਰਾ, ਇਸ ਸੁਰਮਈ ਉਜਾਲੇ 'ਚ ਤੇਰਾ ਹੱਸਣਾ ਵੱਖਰਾ, ਤੇਰਾ ਤੱਕਣਾ ਵੱਖਰਾ। ਕਦੀ ਕਿਹਾ ਸੀ ਉਸਨੇ, ਕਦੀ ਕਿਹਾ ਸੀ ਉਸਨੇ, ਤੇਰਾ ਮੌਨ ਰਾਤਾਂ ਵਿੱਚ ਰਸਕ ਸੁਪਨਿਆਂ ਵਾਂਗ ਪੋਲੇ ਪੈਰੀ ਆਉਣਾ ਵੱਖਰਾ ਤੇ ਆ ਕੇ ਜਾਣਾ ਵੱਖਰਾ, ਤੇਰੇ ਚਿਹਰੇ 'ਤੇ ਸਾਵਨ ਦੀਆਂ ਬੂੰਦਾਂ ਦਾ ਚਮਕਣਾ ਵੱਖਰਾ, ਥਿਰਕਣਾ ਵੱਖਰਾ। ਕਦੀ ਕਿਹਾ ਸੀ ਉਸਨੇ, ਕਦੀ ਕਿਹਾ ਸੀ ਉਸਨੇ, ਤੇਰੇ ਅੰਦਰੋਂ ਜਦੋਂ ਕੂਕਦੀ ਹੈ ਕੋਇਲ, ਉਸਦੇ ਸਵਰਾਂ ਦਾ ਮਚਲਣਾ ਵੱਖਰਾ, ਕੂਕਣਾ ਵੱਖਰਾ, ਝੀਲ ਤੋਂ ਵੀ ਡੂੰਘੀਆਂ ਅੱਖਾਂ ਵਿੱਚ ਮੁਹੱਬਤ ਦਾ ਪਣਪਣਾ ਵੱਖਰਾ, ਦਿਖਣਾ ਵੱਖਰਾ। ਕਦੀ ਕਿਹਾ ਸੀ ਉਸਨੇ, ਕਦੀ ਕਿਹਾ ਸੀ ਉਸਨੇ, ਖੁਸ਼ਬੋਈਆਂ ਦੇ ਉਪਬਨ ਵਿੱਚ ਹਿਰਨੀ ਦੀ ਤਰ੍ਹਾਂ ਤੇਰਾ ਮਟਕਣਾ ਵੱਖਰਾ, ਉਚਕਣਾ ਵੱਖਰਾ, ਤੇਰੇ ਅੰਦਰ ਦੇ ਸੁਰ ਸਵਰਾਂ ਦਾ ਗੂੰਜਣਾ ਵੱਖਰਾ, ਧੜਕਣਾ ਵੱਖਰਾ। ਕਦੀ ਕਿਹਾ ਸੀ ਉਸਨੇ, ਕਦੀ ਕਿਹਾ ਸੀ ਉਸਨੇ, ਤੇਰੀਆਂ ਰਾਂਗਲੀਆਂ ਬਾਹਾਂ ਦੀਆਂ ਰਾਂਗਲੀਆਂ ਵੰਗਾਂ ਦਾ ਘੰਟੀਆਂ ਵਾਂਗ ਵੱਜਣਾ ਵੱਖਰਾ, ਖਣਕਣਾ ਵੱਖਰਾ, ਤੁਰਨ ਲਈ ਤੇਰੀ ਜ਼ਮੀਨ ਵੱਖਰੀ, ਉੱਡਣ ਲਈ ਤੇਰਾ ਆਸਮਾਨ ਵੱਖਰਾ। ਕਦੀ ਕਿਹਾ ਸੀ ਉਸਨੇ,

ਅਸੀਂ ਸੁਣ ਰਹੇ ਸੀ ਇਹ ਗੀਤ ਆਖਰੀ ਸਲਾਮ ਮੇਰੇ ਦੋਸਤਾ ਹੁਣ ਪੇਸ਼ ਹੈ ਇਹ ਗੀਤ ਜਦੋਂ ਅੱਖੀਆਂ ਨੇ ਅੱਖੀਆਂ ਤੱਕੀਆਂ ਜਿਸ ਨੂੰ ਆਵਾਜ਼ ਦਿੱਤੀ ਏ ਹਰਭਜਨ ਮਾਨ ਨੇ।